0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਬਹੁਤ ਹੀ ਪਿਆਰ ਭਰਾ ਤੇ ਨਿੱਘਾ ਜਿਹਾ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ SBS ਦੇ ਮੈਲਬਨ ਸਟੂਡੀਓ ਤੋਂ, ਜਿਹਨੂੰ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਤਰੀਕ ਹੈ 5 June 2026। 2026 ਸਾਲ ਦੇ 6ਵੇਂ ਮਹੀਨੇ ਦਾ ਪਹਿਲਾ ਕੰਮਕਾਜੀ ਹਫ਼ਤਾ ਵੀ ਮੁੱਕ ਚੱਲਾ, ਯਾਨੀ ਕਿ 2026 ਦੇ ਅੱਧ ਦੇ ਅਸੀਂ ਕਾਫ਼ੀ ਨੇੜੇ ਹਾਂ ਤੇ ਕੈਲੰਡਰ ਵਾਲੇ ਨਵੇਂ ਸਾਲ ਦੇ ਨਾਲੋਂ ਜ਼ਿਆਦਾ ਨੇੜੇ ਹਾਂ ਜੀ ਨਵੇਂ ਵਿੱਤੀ ਵਰ੍ਹੇ ਦੇ, ਯਾਨੀ ਕਿ ਨਵੇਂ ਫਾਈਨੈਂਸ਼ੀਅਲ ਈਅਰ ਦੇ, ਤੇ ਟੈਕਸ ਸੀਜ਼ਨ ਵੀ ਸਿਰ ਤੇ ਆਇਆ ਹੀ ਖਲੋਤਾ। ਕਰਾਂਗੇ ਇਸ ਬਾਰੇ ਵੀ ਗੱਲਬਾਤ, ਮਗਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਕਰਾਂਗੇ ਜੀ ਪੰਜਾਬੀਆਂ ਨਾਲ ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ ਤੇ ਸੁਣਾਂਗੇ ਨਵੇਂ ਨਕੋਰ ਪੰਜਾਬੀ ਗਾਣੇ। ਪਰ ਇਹ ਗੱਲਾਂ ਬਾਤਾਂ ਤੇ ਗਾਣਿਆਂ ਤੋਂ ਇਲਾਵਾ ਹਮੇਸ਼ਾ ਵਾਂਗ ਸੁਣਾਵਾਂਗੇ ਜੀ ਦੇਸ਼ ਦੁਨੀਆ ਦੀਆਂ ਖਬਰਾਂ। ਤੇ ਇੱਕ ਵੱਡੀ ਖਬਰ ਇਹ ਵੀ ਸਾਹਮਣੇ ਆਈ ਹੈ ਜੀ ਕਿ PCOS ਜਿਹੜੀ ਇੱਕ ਹਾਰਮੋਨਲ ਕੰਡੀਸ਼ਨ ਸੀ, ਇੱਕ ਬਿਮਾਰੀ ਸੀ, ਇਸ ਦਾ ਨਾਮ ਬਦਲ ਕੇ ਹੁਣ PMOS ਰੱਖ ਦਿੱਤਾ ਗਿਆ। ਵੈਸੇ ਤਾਂ ਇਹ ਸਿਰਫ ਇੱਕ ਨਾਂ ਵਿੱਚ ਬਦਲਾਅ ਹੈ, ਲੇਕਿਨ ਇਸ ਦਾ ਕੀ ਮਹੱਤਵ ਹੈ ਇਹਦੇ ਬਾਰੇ ਸੁਣਾਵਾਂਗੇ ਜੀ ਇੱਕ ਵਿਸਥਾਰਿਤ ਰਿਪੋਰਟ ਤੇ ਨਾਲ ਹੀ ਗੱਲਬਾਤ ਕਰਾਂਗੇ ਪੈਟਸ ਬਾਰੇ। ਹਾਂਜੀ, ਉਹਨਾਂ ਪਸ਼ੂਆਂ ਬਾਰੇ ਜੋ ਕਿ ਸਾਡੇ ਪਰਿਵਾਰਾਂ ਦਾ ਹਿੱਸਾ ਬਣ ਜਾਂਦੇ ਨੇ ਅਤੇ ਆਸਟ੍ਰੇਲੀਆ ਵਿੱਚ ਜਿਹੜੇ ਪਰਿਵਾਰ ਹੁੰਦੇ ਆ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਹਿੱਸਾ ਨੇ ਜੀ ਪੈਟਸ, ਤੇ ਜੇ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੋਵੇ ਕੀ ਹੈ ਤਰੀਕਾ ਉਹਦੇ ਬਾਰੇ ਕਰਾਂਗੇ ਗੱਲਬਾਤ। ਤੇ ਦਿਨ ਹੈ ਜੀ ਸ਼ੁੱਕਰਵਾਰ, ਯਾਨੀ ਕਿ ਸਾਡੇ ਲਹਿੰਦੇ ਪੰਜਾਬ ਤੋਂ ਸਾਡਾ ਹਫ਼ਤਾਵਾਰੀ ਸੈਗਮੈਂਟ ਅਖਾਣ ਕਹਾਣੀ ਦਾ। ਅਖਾਣ ਕਹਾਣੀ ਇੱਕ ਅਜਿਹੀ ਮੁਹਿੰਮ ਹੈ ਜੋ SBS ਪੰਜਾਬੀ ਨੇ ਸ਼ੁਰੂ ਕੀਤੀ ਹੈ। ਇਸ ਦੇ ਰਾਹੀਂ ਅਸੀਂ ਭੁੱਲੇ ਵਿਸਰੇ ਅਖਾਣਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦਾ ਇਤਿਹਾਸ ਤਾਂ ਜਾਣਦੇ ਹੀ ਹਾਂ, ਪਰ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਕੀ ਰੈਲੇਵੈਂਸ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਸਾਡੀ ਇੱਕ ਮੁਹਿੰਮ ਹੈ ਜੀ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਦੀ ਅਤੇ ਸਤਿਕਾਰ ਨੂੰ ਹੋਰ ਵਧਾਉਣ ਦੀ। ਜੇ ਤੁਸੀਂ ਵੀ ਇਹ ਸਾਰਾ ਕੁਝ ਸੁਣਨਾ ਚਾਹੁੰਦੇ ਹੋ ਤਾਂ ਬਣੇ ਰਹੋ ਜੀ ਇਸ ਸ਼ੋਅ ਦੇ ਨਾਲ, ਅਤੇ ਸਾਡਾ ਜਿਹੜਾ ਸਾਥ ਹੈ ਉਹ ਤੁਸੀਂ ਸਿਰਫ ਸ਼ੋਅ ਸੁਣ ਕੇ ਨਹੀਂ ਦੇਣਾ। ਜੇ ਤੁਸੀਂ ਕਰਨੀ ਹੋਵੇ ਸਾਡੇ ਨਾਲ ਗੱਲਬਾਤ, ਕਿਸੇ ਨੂੰ ਕੋਈ ਸੁਨੇਹਾ ਦੇਣਾ ਹੋਵੇ, ਕੋਈ ਬਰਥਡੇ ਐਨੀਵਰਸਰੀ ਵਿਸ਼ ਕਰਨੀ ਹੋਵੇ, ਜਾਂ ਫਿਰ ਸੁਣਨਾ ਹੋਵੇ ਕੋਈ ਆਪਣੀ ਮਨ ਪਸੰਦ ਦਾ ਗਾਣਾ, ਤਾਂ ਸਾਰੀ ਫਰਮਾਇਸ਼ ਕਰ ਸਕਦੇ ਹੋ। ਪ੍ਰੋਗਰਾਮ ਕਿੱਦਾਂ ਦਾ ਜਾ ਰਿਹਾ ਉਹਦੇ ਬਾਰੇ ਵੀ ਆਪਣੇ ਵਿਚਾਰ ਕਰ ਸਕਦੇ ਹੋ ਜੀ ਸਾਂਝੇ। ਵੈਸੇ ਤਾਂ ਕੁਝ ਗਾਣਿਆਂ ਦਾ ਪਟਾਰਾ ਮੈਂ ਨਾਲ ਲੈ ਕੇ ਆਈ ਹਾਂ, ਪਰ ਜੇ ਤੁਸੀਂ ਵੀ ਆਪਣੀ ਮਨਪਸੰਦ ਦਾ ਕੋਈ ਸੰਗੀਤ ਸੁਣਨਾ ਚਾਹੁੰਦੇ ਹੋ ਜੀ, SMS ਕਰਕੇ ਜ਼ਰੂਰ ਭੇਜੋ, ਕਰਾਂਗੇ ਤੁਹਾਡੀ ਇੱਛਾ ਪੂਰੀ। SMS ਕਰਨ ਲਈ ਨੰਬਰ ਨੋਟ ਕਰ ਲਓ 0439799767, 0439799767। ਤੇ ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਆਓ ਫਿਰ ਰੁੱਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।

0: देश दुनिया दीआं खबरां तों बाद एक बार फिर तो बहुत बहुत स्वागत है तुहाडा तुहाडे अपने SBS पंजाबी प्रोग्राम विच जिन्हों तुसी सुन रहे हो मेरे शायना कालरा दे नाल। दोस्तों, पैट्स जां फिर पालतू जानवर ऑस्ट्रेलियन परिवारां दा एक महत्वपूर्ण हिस्सा ने। देश दे लगभग 3/4 घरां विच पालतू जानवर रहिंदे ने, पर ऑस्ट्रेलिया विच पैट्स दी सेहत लई वी सख्त नियम हन। ਕੀ ਨੇ ਇਹ ਨਿਯਮ? ਇਸ ਨੂੰ ਲੈ ਕੇ ਇੱਕ ਪੜਚੋਲ ਲੈ ਕੇ ਹਾਜ਼ਰ ਨੇ ਸਾਡੇ ਸਾਥੀ MP ਸਿੰਘ।
1: ਹਾਜ਼ਰੀਨ, ਕੀ ਤੁਹਾਡੇ ਕੋਲ ਪਾਲਤੂ ਜਾਨਵਰ ਹੈ ਤਾਂ ਉਸ ਨੂੰ ਨਿਯਮਤ ਤੌਰ ਉੱਤੇ ਵੈਟਰਨਰੀ ਡਾਕਟਰ ਕੋਲ ਲੈ ਕੇ ਜਾਣਾ ਉਸ ਦੀ ਸਿਹਤ ਅਤੇ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਐਕਸਪਲੇਨ ਦੇ ਇਸ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਆਸਟ੍ਰੇਲੀਆ ਵਿੱਚ ਵੈਟਰਨਰੀ ਕਲੀਨਿਕ ਦੀ ਵਿਜ਼ਿਟ ਦੌਰਾਨ ਕੀ ਉਮੀਦ ਰੱਖਣੀ ਚਾਹੀਦੀ ਹੈ। ਲੋ ਪੇਸ਼ ਹੈ ਇਸ ਬਾਰੇ ਹੋਰ ਜਾਣਕਾਰੀ MP ਸਿੰਘ ਕੋਲੋਂ। ਆਸਟ੍ਰੇਲੀਆ ਦੇ 3/4 ਘਰਾਂ ਵਿੱਚ ਪਾਲਤੂ ਜਾਨਵਰ ਹਨ ਅਤੇ ਕਈ ਲੋਕਾਂ ਲਈ ਉਹ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਹੁੰਦੇ ਹਨ, ਜਿਵੇਂ ਕਿ ਵੇਰਾ ਜ਼ਿਜ਼ਟੋ ਦਾ 13 ਸਾਲ ਲੈਬਰੇਡੋਰ ਚਿਕੀ।
2: He's 100% a member of the family. He's not like family, he is family. And I guess like for us humans, it's really important for a professional to keep an eye on their health. So the annual checkup is a good chance for the vet to check their general health, give them their vaccination, talk about any questions that you might have.
1: ਜਿਵੇਂ ਵੈਟਨਰੀ ਡਾਕਟਰ ਡਾਕਟਰ ਡਾਇਨਾ ਬਾਰਕਰ ਸਮਝਾਉਂਦੀ ਹੈ, ਪਾਲਤੂ ਜਾਨਵਰ ਅਕਸਰ ਆਪਣੀਆਂ ਸਿਹਤ ਸਮੱਸਿਆਵਾਂ ਨੂੰ ਲੁਕਾ ਲੈਂਦੇ ਹਨ।
3: So regular checkups can alert vets to those subtle changes that you might not see, but also gives you an opportunity to discuss preventative care for your pet. Having that relationship also helps minimize any stress or anxiety that your pet might have going to the vet. So they might get used to the vet a little bit more than just sort of arriving when they're unwell.
1: ਰੋਕਥਾਮ ਦੀ ਦੇਖਭਾਲ ਵਿੱਚ ਟੀਕਾਕਰਨ, ਪਰਜੀਵੀ ਰੋਕਥਾਮ ਅਤੇ ਦੰਦਾਂ ਦੀ ਦੇਖਭਾਲ ਸ਼ਾਮਲ ਹੁੰਦੀ ਹੈ ਤਾਂ ਜੋ ਬਿਮਾਰੀਆਂ ਹੋਣ ਤੋਂ ਪਹਿਲਾਂ ਹੀ ਰੋਕੀਆਂ ਜਾ ਸਕਣ। ਡਾਇਗਨੋਸਟਿਕ ਟੈਸਟਿੰਗ ਨਾਲ ਬਿਮਾਰੀ ਦੇ ਨਿਸ਼ਾਨ ਵੀ ਜਲਦੀ ਪਤਾ ਲੱਗ ਸਕਦੇ ਹਨ। ਸੋ ਵੈਟਨਰੀ ਕਲੀਨਿਕ ਜਾਣ ਤੋਂ ਪਹਿਲਾਂ ਕੁਝ ਗੱਲਾਂ ਦੀ ਤਿਆਰੀ ਕੀਤੀ ਜਾ ਸਕਦੀ ਹੈ, ਜਿਵੇਂ ਡਾਕਟਰ ਰਿਆਨ ਔਂਗ ਦੱਸ ਰਹੇ ਹਨ।
4: ਇਟਸ ਈਜ਼ੀ ਟੂ ਫੋਰਗੇਟ ਆਲ ਦ ਕਨਸਰਨਸ ਦੈਟ ਯੂ ਹੈਵ, ਸੋ ਯੂਜੂਲੀ ਟ੍ਰਾਈ ਐਂਡ ਰਾਈਟ ਇਟ ਡਾਊਨ ਬਿਫੋਰਹੈਂਡ ਇਫ ਯੂ ਕੈਨ। ਯੂ ਨੋ, ਇਫ ਯੂ ਵਰਡ ਅਬਾਊਟ ਥਿੰਗਸ ਲਾਈਕ ਚੇਂਜਸ ਇਨ ਬਿਹੇਵੀਅਰ, ਈਟਿੰਗ, ਡਰਿੰਕਿੰਗ ਹੈਬਿਟਸ, ਇਨਕਲੂਡਿੰਗ ਐਨੀ ਰੀਸੈਂਟ ਮੈਡੀਕੇਸ਼ਨਸ ਦੈਟ ਯੂਰ ਪੈਟਸ ਮੇ ਬੀ ਔਨ।
1: ਅਪਾਇੰਟਮੈਂਟ ਬੁੱਕ ਕਰਦੇ ਸਮੇਂ ਆਪਣੀ ਵਿਜ਼ਿਟ ਦਾ ਕਾਰਨ ਦੱਸੋ ਅਤੇ ਕਲੀਨਿਕ ਨੂੰ ਆਪਣੇ ਪਾਲਤੂ ਜਾਨਵਰ ਦੀਆਂ ਖਾਸ ਜ਼ਰੂਰਤਾਂ ਬਾਰੇ ਵੀ ਜਾਣਕਾਰੀ ਦਿਓ, ਜਿਵੇਂ ਕਿ ਮਿਸਿਸ ਸਿਜ਼ੀਟੋ ਸਮਝਾ ਰਹੀ ਹੈ।
2: Whether that's helping us get our pet into and out of the car, whether it's making sure that they've got more space in the waiting area, they can be very helpful to make sure our pet has as positive an experience as possible at the vet.
1: ਡਾਕਟਰ ਬਾਰਕਰ ਕਹਿੰਦੀ ਹੈ ਕਿ ਵੱਖ-ਵੱਖ ਜਾਨਵਰਾਂ ਲਈ ਅਣਜਾਣ ਮਾਹੌਲ ਨਾਲ ਨਜਿੱਠਣ ਦੇ ਤਰੀਕੇ ਵੀ ਵੱਖਰੇ ਹੋ ਸਕਦੇ ਹਨ। ਜਦੋਂ ਤੁਸੀਂ ਕੰਸਲਟੇਸ਼ਨ ਰੂਮ ਵਿੱਚ ਹੁੰਦੇ ਹੋ, ਵੈਟਨਰੀ ਡਾਕਟਰ ਤੁਹਾਡੇ ਪਾਲਤੂ ਜਾਨਵਰ ਦੀ ਸਰੀਰਕ ਜਾਂਚ ਕਰਦੇ ਹੋਏ ਕਈ ਸਵਾਲ ਪੁੱਛਦੇ ਹਨ।
3: This includes checking your pet's eyes, ears, teeth, checking their coat, listening to their heart and lungs using a stethoscope, having a feel of their abdomen to see if we can feel anything inside, checking their joints as well. The last bit is often taking the temperature.
1: ਇਹ ਅਪਾਇੰਟਮੈਂਟ ਤੁਹਾਡੇ ਲਈ ਆਪਣੇ ਜਾਨਵਰ ਦੀ ਸਿਹਤ ਬਾਰੇ ਚਿੰਤਾਵਾਂ ਸਾਂਝੀਆਂ ਕਰਨ ਦਾ ਵੀ ਮੌਕਾ ਹੁੰਦਾ ਹੈ ਅਤੇ ਡਾਕਟਰ ਇਲਾਜ ਦੇ ਵਿਕਲਪ ਵੀ ਦੱਸਦੇ ਹਨ। ਕੰਸਲਟੇਸ਼ਨ ਤੋਂ ਬਾਅਦ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਤੁਸੀਂ ਰਿਸੈਪਸ਼ਨ ਤੋਂ ਲੈ ਸਕਦੇ ਹੋ ਅਤੇ ਉੱਥੇ ਹੀ ਭੁਗਤਾਨ ਵੀ ਕੀਤਾ ਜਾਂਦਾ ਹੈ। ਐਮਰਜੈਂਸੀ ਵੈਟ ਸੈਂਟਰ ਵੀ ਕਈ ਥਾਵਾਂ ਉੱਤੇ ਉਪਲਬਧ ਹਨ ਜੇ ਪਾਲਤੂ ਜਾਨਵਰ ਅਚਾਨਕ ਬਿਮਾਰ ਹੋ ਜਾਵੇ ਜਾਂ ਜ਼ਖਮੀ ਹੋ ਜਾਵੇ, ਜਿਵੇਂ ਡਾਕਟਰ ਔਂਗ ਸਮਝਾ ਰਹੇ ਹਨ।
4: Might also include things like accidents or injuries or perhaps vomiting and severe diarrhea, especially if there's blood coming out, trouble breathing, seizures, collapse. If you suspect that perhaps your pet has eaten something toxic, and in Australia, snake bites are something that we always treat pretty urgently. So emergency hospitals are staffed by vets and nurses who are trained specifically in emergency and critical care.
1: ਜੇ ਤੁਰੰਤ ਚਿੰਤਾ ਹੋਵੇ ਤਾਂ ਕਲੀਨਿਕ ਜਾਣ ਤੋਂ ਪਹਿਲਾਂ ਫੋਨ ਕਰਨਾ ਜ਼ਰੂਰੀ ਹੁੰਦਾ ਹੈ।
4: Give them a call before heading in, so that way they'll be prepared and ready for you. When you talk to them on the phone, they may give you some advice on how to safely transport your pet. Generally, cats and small animals should always be in a secure carrier. You can put a light cloth over the top of the carrier. Keep them calm. For dogs, if they can't walk or they've been in an accident or they have a fracture, you can use a blanket as a stretcher.
1: ਜਦੋਂ ਤੁਸੀਂ ਐਮਰਜੈਂਸੀ ਸੈਂਟਰ ਪਹੁੰਚਦੇ ਹੋ ਤਾਂ ਸਟਾਫ ਤੁਰੰਤ ਜਾਂਚ ਕਰਦੇ ਹਨ ਕਿ ਕੌਣ ਪਹਿਲਾਂ ਇਲਾਜ ਲਈ ਜਾਵੇਗਾ।
4: So the sickest animals are usually the ones seen first and not necessarily in order of arrival. And if they're concerned about anything, they'll seek permission from you to take your pet straight through to the treatment area. I know it can be a bit scary sometimes to be separated from your pet, but what they're trying to do is to make sure that they are looking after your pet and can quickly stabilize them and alleviate any pain if required.
1: ਵੈਟਨਰੀ ਡਾਕਟਰ ਲੋੜੀਂਦੇ ਟੈਸਟਾਂ, ਇਲਾਜ ਅਤੇ ਖਰਚਿਆਂ ਬਾਰੇ ਜਾਣਕਾਰੀ ਦਿੰਦੇ ਹਨ। ਪਾਲਤੂ ਜਾਨਵਰ ਦੇ ਮਾਲਕ ਵਜੋਂ ਸਾਰੇ ਖਰਚਿਆਂ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ।
3: Part of owning a pet is that sometimes things go wrong when you least expect it. It is always worth talking to your family to have a plan about the financial responsibility for your pet and having in a contingency about how you would pay for those costs.
1: ਜੇ ਤੁਹਾਡੇ ਕੋਲ ਵਿੱਤੀ ਸਮੱਸਿਆਵਾਂ ਹਨ ਤਾਂ ਇਸ ਬਾਰੇ ਇਮਾਨਦਾਰੀ ਨਾਲ ਵੈਟ ਸਟਾਫ ਨੂੰ ਦੱਸਣਾ ਮਹੱਤਵਪੂਰਨ ਹੁੰਦਾ ਹੈ। ਵੈਟ ਟੀਮਾਂ ਪਾਲਤੂ ਜਾਨਵਰ ਦੀ ਬਹੁਤ ਦੇਖਭਾਲ ਕਰਦੀਆਂ ਹਨ। ਸਤਿਕਾਰਪੂਰਕ ਗੱਲਬਾਤ ਨਾਲ ਉਹ ਤੁਹਾਡੇ ਜਾਨਵਰ ਲਈ ਸਭ ਤੋਂ ਵਧੀਆ ਫੈਸਲੇ ਕਰ ਸਕਦੇ ਹਨ। ਪੈਟ ਇੰਸ਼ੋਰੈਂਸ ਵੀ ਇੱਕ ਵਿਕਲਪ ਹੈ, ਡਾਕਟਰ ਔਂਗ ਕਹਿੰਦੇ ਹਨ।
4: ਸੋ ਇਫ ਪੈਟ ਇੰਸ਼ੋਰੈਂਸ ਯੂ ਪੇ ਯੋਰ ਵੈਟ ਐਟ ਦ ਟਾਈਮ ਆਫ ਟ੍ਰੀਟਮੈਂਟ ਐਂਡ ਦੈਨ ਵੈਨ ਵੀ ਡਿਸਚਾਰਜ ਫਰਮ ਹਸਪੀਟਲ ਯੂ ਸਬਮਿਟ ਅ ਕਲੇਮ ਟੂ ਯੋਰ ਇੰਸ਼ੋਰਰ ਐਂਡ ਯੂ ਗੈਟ ਰੀਇੰਬਰਸਡ ਫਾਰ ਦ ਅਮਾਉਂਟ ਦੈਟ ਯੂ ਸਪੈਂਡ। And the additional benefit also is that it can take away some of the emotional pressure that comes when you're facing unexpected medical decisions.
1: ਪਾਲਤੂ ਜਾਨਵਰ ਪਰਿਵਾਰ ਦੇ ਪਿਆਰੇ ਮੈਂਬਰ ਹੁੰਦੇ ਹਨ ਜੋ ਖੁਸ਼ੀ ਅਤੇ ਸਾਥ ਦਿੰਦੇ ਹਨ ਅਤੇ ਆਪਣੇ ਸਥਾਨਕ ਵੈਟਨਰੀ ਡਾਕਟਰ ਦੀ ਮਦਦ ਨਾਲ ਤੁਸੀਂ ਉਹਨਾਂ ਦੀ ਸਿਹਤ

0: दोस्तों जो तुहानू भी यह गाना पसंद आया या फिर सुनना चाहते हो तुसी भी अपनी मनपसंद का कोई गाना तो एस एम एस करके जरूर भेजो जी अपने मनपसंद गाने की फरमाइश। एस एम एस करने लिए नंबर है 0439799767 0439 799 767 तो हुण वेला हो गया जी साडी अगली रिपोर्ट का अगली पेशकारी का जो कि है PCOS बारे। PCOS एक बीमारी का नाम सी जिन्हों हुण बदल दिता गया पर अजिहा क्यों किया गया आओ सुनते हैं जी इस बारे रिपोर्ट।
1: SBS साउथ एशियन उत्ते SBS पंजाबी।
2: प्यारे दोस्तों पॉलीसिस्टिक ओवरी सिंड्रम PCOS एक हॉर्मोन असंतुलन है जो हर 8 विचों एक औरत नूं प्रभावित करता है अते दुनिया भर विच लगभग 17 करोड़ औरतां इस तों पीड़ित हन। एक नवी पहलकदमी विच अंतरराष्ट्री खोजकारा ने 14 साल की खोज अते 22,000 औरतों का सर्वेखण करन तो बाद PCOS का नाम बदल के पॉलीएंडोक्राइन मेटाबॉलिक ओवेरियन सिंड्रम PMOS रख्या है। इस अंतरराष्ट्री कमेटी विच आस्ट्रेलिया दी मोनैश यूनिवर्सिटी दे खोजकार मौजूद सन जिन्हां दा कहना है कि नवा नाम इस बीमारी अते इस दे प्रभावां नूं बेहतर तरीके नाल दर्शाउंदा है। पर इस कंडीशन दा नाम आखिर बदलिया क्यों गया अते की नवें नाम नाल इलाज करना सौखाला होवेगा SBS पंजाबी तो मैं जसमीत कौर लैके हाजिर हाँ PMOS दे प्रभाव अते नाम बदलन नाल भविखी नतीजों उत्ते खास एक्सप्लेनर। वर्ल्ड हैल्थ ऑर्गनाइजेशन के मुताबिक PCOS पॉलीसिस्टिक ओवरी सिंड्रम औरतों को प्रभावित करती एक हॉर्मोनल बीमारी है जिस दे कारण स्पष्ट नहीं हैं। यह स्थिति शरीर में दो हारमोना इंसुलिन और एंड्रोजन पुरुष किस्म के हारमोन के वधे हुए पद्धर नाल संबंधित है। यह हारमोनल असंतुलन माहवारी दे ना आउण जां अनियमित होण चेहरे अते शरीर ते बहुत ज़्यादा वाल आउण भार वधण अते जनन समर्था नाल जुड़ियां समस्यावां दा कारण बन सकता है। पर इस कंडीशन दा नाम क्यों बदलिया गया? PCOS इंटरनेशनल नेम चेंज स्टीयरिंग कमेटी यानी कि ओ कमेटी जो PCOS दे नाम बदलन दी अगवाई कर रही है दे मैंबर डॉक्टर माइकल कोस्टेलो गायनकोलॉजिस्ट अते रीप्रोडक्टिव एंडोक्राइन अते इनफर्टिलिटी दे स्पेशलिस्ट हन यानी कि बांझ पुणे दे माहिर ने SBS पंजाबी नाल इस बारे गलबात कीती। उन्हां दस्या कि 7,000 PCOS पीड़ितां अते माहिरां दा सर्वेखण करन तों बाद ए फैसला लिया गया कि PCOS नाम भुलेखा पैदा करन वाला है अते विज्ञान दे आधार ते वी इह गलत है क्योंकि इस बीमारी नाल जुड़ियां बहु प्रकार दीआं समस्यावां हन जो ए नाम मुकम्मल तौर ते दर्शाउंदा नहीं।
3: In that survey, it showed that 86% of patients with PCOS and 76% of health professionals agreed that, first of all, the name was misleading and also that the name should be changed. So this was the mandate that then we then went on to continue to go about the name change process, a lot of which is then explained in the Lancet publication that announced the new name. As well as being misleading, the name was actually, it was scientifically inaccurate in that there is no increase in abnormal cysts on the ovary, but there's only just an increased number of what we call normal antral follicles, which all reproductive age women have these antral follicles in their ovaries, and there's just an increased number of these.
2: ਉਹਨਾਂ ਇਹ ਵੀ ਕਿਹਾ ਕਿ PCOS ਵਿੱਚ ਨਾ ਸਿਰਫ ਓਵਰੀ ਵਿੱਚ ਸਿਸਟਸ ਬਲਕਿ ਕਈ ਪ੍ਰਭਾਵ ਹੁੰਦੇ ਹਨ ਮਾਨਸਿਕ ਸਿਹਤ ਚਮੜੀ ਮੋਟਾਪਾ ਖਾਣੇ ਨੂੰ ਪਚਾਉਣ ਦੀ ਸ਼ਕਤੀ ਆਦਿ ਜਿਨ੍ਹਾਂ ਦਾ ਜ਼ਿਕਰ PCOS ਨਾਮ ਵਿੱਚ ਨਹੀਂ ਸੀ ਅਤੇ ਇਸ ਬਿਮਾਰੀ ਨੂੰ ਸਮਝਣ ਅਤੇ ਇਸ ਦੀ ਪਹਿਚਾਣ ਕਰਨਾ ਮੁਸ਼ਕਲ ਹੋ ਰਿਹਾ ਸੀ।
3: The name was also misleading and narrow because it just referred solely to the ovary and left out the other important multi-system features to the condition, which include reproductive, dermatological or skin, psychological features, endocrine and cardiometabolic features. And as a result of that name being scientifically inaccurate and misleading and narrow, this actually then went on and caused harm because this led to many women either having missed or delayed diagnosis, which led to delayed care. And as I just mentioned, underdiagnosis of the condition.
2: सिडनी रहिंदी यूनिवर्सिटी ग्रेजुएट परनीत कौर नूं पहली बार 2018 विच PCOS नाल डायग्नोज कीता गया सी। उन्हां दस्या कि डॉक्टर कोल अपने वध रहे भार अते पीरियड्स ना आउण दी शिकायत करदे समें उन्हां नूं ए नहीं सी पता कि ए PCOS दे लक्षण सन।
4: Growing up, मैं always थोड़ी जी overweight सीगी, थोड़ी जी मोटी। मैं like you know खेलती सीगी, netball खेलती सीगी, gym जाती सीगी, but मैं still like होर drug काम दे मेरी age ना थोड़ी जी overweight सीगी। साला किसी जब it's normal, पर मेरे periods कदे on schedule जा every month नहीं सीगे, always like either like 10 महीने बाद जा 4 महीने always issue सीगा। पर मैं कदे किसी नूं दस्या नहीं सीगा, सो कदे सी चेक नहीं कराया। पर फिर जदों मैं यूनी स्टार्ट कीती उदों मैं 18 साल दी सीगी, फिर हौली हौली मैं सोचिया यू नो लाइक मैं डॉक्टर कोल जाना चाहीदा। ते जो मैं डॉक्टर नूं दस्या भी हाँ ये मेरे सिमटम ने, ते उन्होंने उदों ही मैनूं सीधा ही कहा सी भी सानूं लगदा तेरे कोल PCOS आ, पर फिर ब्लड वर्क तो कन्फर्म होया।
2: PCOS दे हालातां नाल जूझ रही हर औरत दा अनुभव वक्खरा हुंदा है। सिडनी रहिंदी निशिता खट्टर ने दस्या कि उनां दे शरीर विच PCOS दी पहचान करन विच डॉक्टर्स नूं काफ़ी समां लग गया अते वध दे वजन अते पीरियड्स दा नियमित समें ते ना आउण दा कारण आयरन दी कमी ही समझिया गया सी।
5: So I kept putting on weight, had irregular periods, but every single time that I raised it, I was told it was just hormonal changes or I had low iron, which I did have, so it was easy to dismiss. I was diagnosed with PCOS at the age of 26. It actually took 3 rounds of going back before anyone actually looked deeper. But it was an ultrasound that finally led to the diagnosis. But by that point, I felt like I spent years feeling like something was off, but it wasn't taken seriously.
2: 2026 विच PCOS दे रोग दा नाम बदल के PMOS रख दिता गया है, यानी Polyendocrine Metabolic Ovarian Syndrome. डॉक्टर कोस्टेलो दा कहना है कि ए नाम इस बीमारी बारे जागरूकता, समझ अते आखिरकार इलाज दे तरीके सौखाले बनावेगा।
3: It should improve education and communication of both women with the condition and health professionals, which should then speed up the diagnosis and improve the actual diagnosis, you know, making the diagnosis, speed it up, and this should and reduce misdiagnosis and ultimately improve care. The other thing is it should hopefully also improve research funding, because in the past, applying for research grants, it was always, PCOS was always put in the reproductive or gynecological domain, so to speak, all right? It's now we can also apply for many other bodies.
2: 22,000 पीड़ितां अते सेहत माहिरां दी राय तो बाद अंतरराष्ट्रीय पद्धर ते कीते गए सर्वेखण अते वर्कशॉप्स तो बाद इस नाम उते सहमति हुई।
3: And after all of these 4 surveys, international surveys, 4 international workshops, and voting, it all came down to the preferred term was polyendocrine metabolic ovarian syndrome.
1: SBS South Asian उते SBS Punjabi.
0: जी हाँ दोस्तों, यह नाम तो बदल दिता गया है, तो जिदा कि इस रिपोर्ट विच भी कई औरतों ने दस्या कि उन्हां दी बीमारी नू फड़े जान तक यानी कि डिटेक्शन होण तक पहुँचना ही उन्हां लई बहुत औखा हो जाता है। कईआं दा अजिहा तजुर्बा रहा है, पर हुण इह नाम तो बदल दिता गया। क्यों बदलिया गया सी सुणिया, पर हुण इस बदलाव दे नाल की हो सकदा है संभावित, यह जानने लिए करना पएगा थोड़ा जिहा इंतजार, क्योंकि समा हो गया जी वक्फा लैण दा। ते अज दे प्रोग्राम विच जिन्नियां भी पेशकारियां तुसी सुन रहे हो वह सारियां साडी वैबसाइट sbs.com.au/punjabi उत्ते जाके सुन सकते हो, या फिर तुसी साडे नाल साडी वैबसाइट ते लेख, वीडियो, फोटोआं ते होर बहुत कुछ है, तुसी साडे नाल साडी फेसबुक अते इंस्टाग्राम हैंडल राहीं भी जुड़ सकते हो। साडा हैंडल है जी sbs.punjabi sbspunjabi। मिलते हैं जी छोटे जे ब्रेक दे उस पार।
6: Starting a new life in Australia isn't easy.
7: A lot of companies have rejected me.
8: Sometimes I feel like, oh, I'm gonna quit, I've give up.
6: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
9: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
10: You're listening to SBS Audio. We are currently in an ad break. Your program will resume shortly. We are currently in an ad break. Your program will resume shortly.
11: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS Audio app or website.
12: ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਵਜੇ ਅਤੇ SBS ਔਨ ਡਿਮਾਂਡ ਤੇ।
13: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
14: Stay connected through the unexpected with Invincible Wi-Fi from Spectrum. Invincible Wi-Fi keeps your home running with fast, fiber-powered internet and automatic 5G and 8-hour battery backup, making sure you stay on track, working, streaming, connected to friends and family, no matter what. Be invincible. Invincible Wi-Fi from Spectrum. Visit InvincibleWi-Fi.com to learn more. Restrictions apply. Services not available in all areas.
0: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਜੀ PCOS ਬਿਮਾਰੀ ਬਾਰੇ, ਅਤੇ ਇਸ ਬਿਮਾਰੀ ਦਾ ਨਾਮ ਆਖਰ ਕਿਉਂ ਬਦਲਿਆ ਗਿਆ, ਕਿਉਂ ਇਸਨੂੰ ਓਵਰੀਜ਼ ਤੋਂ ਲੈ ਕੇ ਹੁਣ ਹਾਰਮੋਨਸ ਤੱਕ ਇਸ ਬਿਮਾਰੀ ਦਾ ਨਾਮ ਬਦਲਿਆ ਗਿਆ ਹੈ, ਇਸ ਬਾਰੇ ਤੁਸੀਂ ਰਿਪੋਰਟ ਸੁਣ ਚੁੱਕੇ ਹੋ। ਲੇਕਿਨ ਹੁਣ ਇਸ ਬਦਲਾਅ ਤੋਂ ਬਾਅਦ ਕੀ ਵੱਖਰਾ ਹੋਵੇਗਾ, ਆਓ ਸੁਣਦੇ ਹਾਂ ਜੀ ਉਸ ਬਾਰੇ ਰਿਪੋਰਟ।
1: SBS South Asian ਉੱਤੇ SBS ਪੰਜਾਬੀ।
2: PCOS ਦੇ ਰੋਗ ਨਾਲ ਆਪਣੇ ਤਜਰਬੇ ਸਾਂਝੇ ਕਰਦੀ ਹੋਈ ਪ੍ਰਨੀਤ ਨੇ ਦੱਸਿਆ ਕਿ ਉਹਨਾਂ ਨੂੰ ਇਨਸੂਲਿਨ ਰੈਜ਼ਿਸਟੈਂਸ PCOS ਹੈ, ਜਿਸ ਦੇ ਇਲਾਜ ਵਿੱਚ ਉਹਨਾਂ ਨੂੰ ਡਾਕਟਰਸ ਤੋਂ ਜ਼ਿਆਦਾ ਮਦਦ ਨਹੀਂ ਮਿਲੀ ਅਤੇ ਇਸ ਬਿਮਾਰੀ ਦਾ ਇਲਾਜ ਉਹਨਾਂ ਆਪਣਾ ਰਹਿਣ ਸਹਿਣ ਬਦਲ ਕੇ ਕੀਤਾ।
4: ਲਾਈਕ ਤੁਸੀਂ ਸੇਮ ਟਾਈਮ ਸੌਵੋ, ਤੁਸੀਂ ਫੋਨ ਦੇਖੋ ਪਹਿਲਾਂ, ਲਾਈਕ ਜੋ ਉੱਠਦੇ ਹੋ ਜਾਂ ਸੌਂਦੇ ਹੋ ਜਾਂ ਜੋ ਤੁਸੀਂ ਖਾਂਦੇ ਹੋ ਉਦੋਂ ਨਾਲ ਫੋਨ ਦੇਖੋ, ਜਾਂ ਤੁਸੀਂ ਤੁਰਿਆ ਕਰੋ ਖਾ ਕੇ, ਲਾਈਕ ਛੋਟੀ ਚੀਜ਼ਾਂ ਇੱਦਾਂ। ਪਰ ਮੇਰੇ ਡਾਕਟਰ ਨੇ ਨਹੀਂ ਕਦੇ ਮੈਨੂੰ ਦੱਸਿਆ ਸੀਗਾ, ਉਹਨਾਂ ਨੇ ਮੈਨੂੰ ਇੱਦਾਂ ਕਹਿ ਸੀ, ਯੂ ਨੋ ਲਾਈਕ ਤੁਸੀਂ ਭਾਰ ਘਟਾ ਸਕਦੇ ਹੋ ਜਾਂ ਤੁਸੀਂ ਦਵਾਈ ਲੈ ਸਕਦੇ ਹੋ, ਪਰ ਕਦੇ ਮੈਨੂੰ ਆਊਟਲਾਈਨ ਨਹੀਂ ਕੀਤਾ ਸੀਗਾ ਵੀ ਤੁਸੀਂ ਆਹ ਲਾਈਕ ਲਾਈਫ ਸਟਾਈਲ ਚੇਂਜਸ ਕਰ ਸਕਦੇ ਹੋ। ਮੈਨੂੰ ਸਾਰਾ ਕੁਛ ਲਾਈਕ ਔਨਲਾਈਨ ਇੰਸਟਾਗ੍ਰਾਮ ਟਿਕਟੋਕ ਲਾਈਕ ਗੂਗਲ ਤੋਂ ਸਾਰਾ ਕੁਛ ਪਤਾ ਲੱਗਿਆ। ਮੈਂ ਇੱਕ ਸਪੈਸ਼ਲਿਸਟ ਕੋਲ ਵੀ ਗਈ ਸੀਗੀ ਕਿਉਂਕਿ ਐਟ ਵਨ ਪੁਆਇੰਟ ਮੇਰਾ ਕਾਫੀ ਮਾਈ ਪੀਅਰਸ ਐਂਡ ਐਵਰੀਥਿੰਗ ਇੰਨੇ ਵਧੀਆ ਨਹੀਂ ਸੀਗੇ, ਵੈਰੀ ਲਾਈਕ ਮੈਂ ਤਾਂ ਕੰਮ 'ਤੇ ਵੀ ਜਾ ਹੁੰਦਾ ਸੀਗਾ ਜਾਂ ਜਸਟ ਨੋਰਮਲ ਯੂਨੀਵਰਸਿਟੀ ਜੋ ਵੀ, ਅਤੇ ਉਹ ਸਪੈਸ਼ਲਿਸਟ ਨੇ ਵੀ ਸਿੱਧਾ ਹੀ ਲਾਈਕ ਮੈਨੂੰ ਲਾਈਕ ਬਰਥ ਕੰਟਰੋਲ ਐਡਵਾਈਸ ਕੀਤਾ ਸੀਗਾ। ਅਤੇ ਉਹ ਤੋਂ ਬਾਅਦ ਜਦੋਂ ਮੈਨੂੰ ਹਾਂ ਕਹਿਣੀ ਪਈ ਕਿਉਂਕਿ ਯੂ ਨੋ ਲਾਈਕ ਬਹੁਤ ਔਖਾ ਸੀਗਾ ਟੂ ਡੂ ਵਿਥ ਵਿਥ ਹਰ, ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਜੋ ਮੈਂ ਪੁੱਛਿਆ ਓਕੇ ਨੈਕਸਟ ਸਟੈਪ ਕੀ ਆ, ਉਹਨਾਂ ਨੂੰ ਕਹਿੰਦੇ ਉਹ ਦੇਖ ਲਾ ਵੀ ਇਹਦੇ ਨਾਲ ਕਿਵੇਂ ਆ, ਜੇ ਕੋਈ ਇਸ਼ੂਸ ਹੋਏ ਤੂੰ ਆਪਦੀ GP ਕੋਲ ਜਾਇਆ। ਕਾਫੀ ਔਖਾ ਹੋ ਜਾਂਦਾ ਆ ਕੰਸਿਸਟੈਂਟ ਰਹਿਣਾ, ਸੋ ਉਹਦੇ ਨਾਲ ਮੈਨੂੰ ਲੱਗਦਾ ਆਪ ਹੀ ਮੈਨੂੰ ਡਿਵੈਲਪ ਕਰਨੇ ਪੈਣੇ ਆ ਹੈਬਿਟਸ ਵੀ ਮੈਨੂੰ ਕੰਸਿਸਟੈਂਸ ਰੱਖਣ ਨੂੰ। ਪਰ ਰਾਈਟ ਨਾਓ ਮੈਂ ਪਰਫੈਕਟ ਨਹੀਂ ਹੈਗੀ, ਮੈਥੋਂ ਨਹੀਂ ਆ ਸਾਰਾ ਕੁਛ ਕਰ ਹੁੰਦਾ, ਜਦੋਂ ਮੈਥੋਂ ਨਹੀਂ ਕਰ ਹੁੰਦਾ ਉਦੋਂ ਹੀ ਮੈਨੂੰ ਦਿਸ ਪੈਂਦਾ, ਉਦੋਂ ਹੀ ਮੇਰੇ ਐਨਰਜੀ ਕ੍ਰੈਸ਼ ਹੋ ਜਾਂਦੇ ਨੇ, ਮੈਂ ਇਰੀਟੇਬਲ ਹਾਂ ਜਾਂ ਮੇਰਾ ਵੇਟ ਗੇਨ ਆ ਜਾਂ ਯੂ ਨੋ ਲਾਈਕ ਜੋ ਵੀ ਮੇਰੇ ਸਿਮਟਮ ਨੇ ਆਲਵੇਜ਼ ਉਦੋਂ ਹੀ ਬਾਸ ਆ ਜਾਂਦੇ ਨੇ। ਸੋ ਮੈਨੂੰ ਨਹੀਂ ਲੱਗਦਾ ਹੁਣ ਤੱਕ ਮੈਂ ਚੰਗੀ ਨਾਲ ਕਹਿ ਦੋ ਕੰਟਰੋਲ ਕਰ ਹੋਇਆ।
2: PMOS ਅਜਿਹੀ ਬਿਮਾਰੀ ਹੈ ਜਿਸ ਤੋਂ ਪਰਹੇਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ਦਾ ਪੂਰਾ ਇਲਾਜ ਵੀ ਸਪਸ਼ਟ ਨਹੀਂ ਹੈ, ਪਰ ਡਾਕਟਰਸ ਵੱਲੋਂ ਇਸ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵੱਖ ਵੱਖ ਯਤਨ ਕੀਤੇ ਜਾਂਦੇ ਹਨ। ਨਿਸ਼ਿਤਾ ਦਾ ਕਹਿਣਾ ਹੈ ਕਿ ਡਾਕਟਰਸ ਨੇ ਉਹਨਾਂ ਨੂੰ ਬਲੱਡ ਸ਼ੂਗਰ ਸੰਤੁਲਿਤ ਕਰਨ ਲਈ ਦਵਾਈ ਦਿੱਤੀ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਮਾਨਸਿਕ ਅਤੇ ਸਰੀਰਕ ਤਣਾਅ ਨੂੰ ਘਟਾ ਕੇ PMOS ਦੇ ਪ੍ਰਭਾਵਾਂ ਨੂੰ ਸੰਭਾਲਿਆ।
5: As soon as I found out, I was prescribed metformin to help balance blood sugar, which is a core part of managing the metabolic side of PCOS. But beyond the medication, the biggest shift was changing how much stress I was putting on my body and mind, because balancing cortisol becomes a really big focus. That's because stress and PCOS feed each other in ways no one really tells you about upfront. So I started lifting lighter weight in the gym, putting less load on my body, and just experiencing so much stress at work, I knew when to stop and how to protect myself, so the repercussions don't show up on the way I look or feel.
2: PCOS ਦਾ ਨਾਮ ਬਦਲ ਕੇ PMOS ਰੱਖਣ ਉੱਤੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਪਰਨੀਤ ਨੇ ਕਿਹਾ ਕਿ ਇਸ ਬਿਮਾਰੀ ਦਾ ਨਾਮ ਬਦਲਣਾ ਉਹਨਾਂ ਨੂੰ ਫਾਇਦੇਮੰਦ ਲੱਗਿਆ।
4: ਮੈਨੂੰ ਵਧੀਆ ਲੱਗਿਆ ਵੀ ਉਹਨਾਂ ਨੇ ਨਾਮ ਬਦਲਿਆ, ਕਿਉਂਕਿ ਜਦੋਂ ਮੈਂ ਕਿਸ ਨੂੰ ਕਹਿੰਦੀ ਹਾਂ ਮੇਰੇ ਕੋਲ PCOS ਆ, ਮੈਨੂੰ ਲੱਗਦਾ ਜਿਹਨੂੰ ਮੈਂ ਦੱਸਿਆ ਉਹਨਾਂ ਨੂੰ ਅੰਡਰਸਟੈਂਡ ਐਕਚੁਲੀ ਆਉਂਦਾ ਨਹੀਂ ਮੇਰੇ ਕੋਲ ਕੀ ਆ, ਕਿਉਂਕਿ Cystic ovarian syndrome or usually jadon me adi like kesan da sadi family de chuna like pande bi oh okay issue jadon sade jawak ho gaye like issue ab bi jadon you know like je kade kuch ho gaya sade ovaries nu pon nu samajh nahi aundi bi actually a full body issue like it's like full time job you know manage karnu so now with the new name name naam de naal oh sara kuch encompassing ab oh de ch bi on da bi han ji bi eh metabolic issue te hormonal issue I feel like the ਹੁਣ ਜੋ ਤੁਸੀਂ ਕਿਸੇ ਨਾਲ ਗੱਲ ਵੀ ਕਰਦੇ ਹੋ ਉਹਨਾਂ ਨੂੰ ਅੰਡਰਸਟੈਂਡਿੰਗ ਵੀ ਹੋ ਰਿਹਾ ਤੇ ਤੁਹਾਨੂੰ ਸਪੋਰਟ ਵੀ ਹੋਰ ਮਿਲਦੀ ਹੈ।
2: ਨਿਸ਼ਿਤਾ ਨੇ ਵੀ PMOS ਨਾਮ ਦਾ ਸਮਰਥਨ ਕੀਤਾ। ਉਹਨਾਂ ਨੇ ਕਿਹਾ ਕਿ ਕਿਸੇ ਵੀ ਬਿਮਾਰੀ ਦੇ ਨਾਮ ਦੀ ਬਹੁਤ ਮਹੱਤਤਾ ਹੁੰਦੀ ਹੈ ਤੇ ਜ਼ਰੂਰੀ ਹੈ ਕਿ ਉਹ ਨਾਮ ਬਿਮਾਰੀ ਬਾਰੇ ਕੋਈ ਗਲਤ ਫਹਿਮੀ ਨਾ ਪੈਦਾ ਕਰੇ।
5: I felt really validated and I felt like it matters more than people might actually realize. Because when the name of a condition doesn't accurately reflect what's actually happening in your body, it creates confusion and it minimizes the experience. PCOS made it sound like, oh, I just have cysts and ovaries. And the reality is so much broader. There's metabolic, hormonal, emotional issues that happen alongside. And a name that reflects that truth feels like being seen. I feel like it really does matter.
2: ਡਾਕਟਰ ਕੋਸਟੈਲੋ ਨੇ ਸਮਝਾਇਆ ਕਿ ਇਸ ਖੋਜ ਦਾ ਜਨਤਕ ਹੋਣ ਤੋਂ ਬਾਅਦ ਹੁਣ ਅਗਲੇ 3 ਸਾਲ ਵਿੱਚ ਇਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਯਾਤ ਕਰਨ ਲਈ ਇੱਕ 8 ਪੜਾਵਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜਿਸ ਬਾਰੇ ਫਿਲਹਾਲ ਬਹੁਤੀ ਜਾਣਕਾਰੀ ਜਨਤਕ ਨਹੀਂ ਹੈ।
3: But the 8 stages for the global implementation plan involve publication and academic dissemination, so publishing papers around this, okay? And our publication last week was obviously the first one at that. There's also developing resources for patients and health professionals in multiple languages, in diverse formats, okay, and across all different care settings. There's also what'll be important is policy and research alignment.
2: ਪਰ ਪ੍ਰਨੀਤ ਨੇ ਇਹ ਮਹਿਸੂਸ ਕੀਤਾ ਕਿ ਪੰਜਾਬੀ ਜਾਂ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਅਜਿਹੇ ਜਨਨ ਸਿਹਤ ਵਿਸ਼ਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਜਾਂਦੀ, ਜੋ ਘੱਟ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਪ੍ਰਾਪਤ ਨਾ ਕਰਨ ਦਾ ਇੱਕ ਕਾਰਨ ਬਣ ਰਿਹਾ ਹੈ।
4: ਮੈਨੂੰ ਲੱਗਦਾ ਇਨ ਜਨਰਲ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਆਪਾਂ ਨੂੰ ਹੋਰ ਐਜੂਕੇਸ਼ਨ ਚਾਹੀਦੀ ਹੈ ਤੇ ਹੋਰ ਓਪਨ ਕਨਵਰਸੇਸ਼ਨ। ਬਹੁਤ ਸਟਿਗਮਾ ਅਰਾਊਂਡ ਲਾਈਕ ਸੈਕਸੁਅਲ ਹੈਲਥ ਐਂਡ ਮੈਟਾਬੋਲਿਕ ਹੈਲਥ ਐਂਡ ਜਦੋਂ ਵੀ ਕੋਈ ਲਾਈਕ ਵੂਮਨਸ ਰਿਲੇਟਡ ਹੈਲਥ issues hunde ne I feel like main lucky re bhi mere parents quite open sikhe par je main hor kisna gal kar diya unna de family scene open nahi hai especially jo tusi chote hunne ho fir se koi hai nahi kise ko jaan nu and I feel like jo tusi chote kuriyan kise ko jaan saktiyan oh aap de symptoms nu kisna gal kar diya oh issue fir badh hi janda।
2: ਨਿਸ਼ਿਤਾ ਵੀ ਮੰਨਦੀ ਹੈ ਕਿ ਡਾਕਟਰਸ ਵੱਲੋਂ ਵਧੇਰੇ ਸਹਿਯੋਗ ਦੀ ਜ਼ਰੂਰਤ ਹੈ। 3 ਵਾਰ ਟੈਸਟ ਕਰਾਉਣ ਦੇ ਬਾਵਜੂਦ ਵੀ ਇਸ ਕੰਡੀਸ਼ਨ ਦੀ ਪਹਿਚਾਣ ਨਹੀਂ ਹੋਈ ਜਿਸ ਨਾਲ ਉਹਨਾਂ ਦੇ ਇਲਾਜ ਵਿੱਚ ਦੇਰੀ ਨਜ਼ਰ ਆਈ। ਉਹਨਾਂ ਦਾ ਮੰਨਣਾ ਹੈ ਕਿ ਵਧੇਰੀ ਜਾਗਰੂਕਤਾ ਅਤੇ ਇੱਕ ਦੂਸਰੇ ਦੀ ਮਦਦ ਕਰਨ ਨਾਲ ਹੋਰ ਹੱਲ ਨਿਕਲ ਸਕਦੇ ਹਨ।
5: I think there is a real lack of knowledge and on top of that there's shame around talking about it. In South Asian communities, conversations about periods, fertility, and hormones, they're kind of avoided, which means a lot of women suffer in silence, or they are dismissed by family members who just don't have the language or the awareness to support them. I think we need a little bit more education that's culturally accessible, more safe spaces to have these conversations without the stigma, more women in our communities feeling empowered to advocate for themselves with their doctors. Nobody should have to go back 3 times before being heard. And while there is a change in society, I feel like we've got to keep raising that conversation.
2: A jankari, SBS Punjabi ton Jasmeet Kaur valon pesh kiti gayi hai.
1: ਤੁਹਾਨੂੰ ਖਬਰਾਂ, ਵਿਚਾਰਾਂ ਅਤੇ ਆਸਟ੍ਰੇਲੀਆ ਵਿੱਚ ਤੁਹਾਡੇ ਭਾਈਚਾਰੇ ਲਈ ਸਭ ਤੋਂ ਵੱਧ ਮਹੱਤਵ ਵਾਲੀਆਂ ਤਾਜ਼ਾ ਜਾਣਕਾਰੀਆਂ ਪ੍ਰਦਾਨ ਕਰ ਰਿਹਾ ਹੈ। ਇਹ ਹੈ SBS South Asian ਉੱਤੇ SBS ਪੰਜਾਬੀ।

SBS ਪੰਜਾਬੀ ਦੀ ਨਵੀਂ ਪੋਡਕਾਸਟ ਸੀਰੀਜ਼ ਸਿਹਤ ਸੰਭਾਲ, ਜਿਸ ਵਿੱਚ ਪੰਜਾਬੀ ਡਾਕਟਰ ਮਨਦੀਪ ਕੌਰ ਨਾਲ ਮਿਲ ਕੇ ਅਸੀਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟ੍ਰੋਲ, ਦਿਲ ਦੀਆਂ ਬਿਮਾਰੀਆਂ, ਅਸਥਮਾ, ਗਠੀਆ ਅਤੇ ਹੋਰ ਆਮ ਸਿਹਤ ਸਮੱਸਿਆਵਾਂ ਬਾਰੇ ਸੌਖੀ ਅਤੇ ਭਰੋਸੇਯੋਗ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਸ ਲੜੀ ਦਾ ਮਕਸਦ ਭਾਈਚਾਰੇ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਨੂੰ ਸਮੇਂ ਸਿਰ ਸਹੀ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕਰਨਾ ਹੈ।

0: जी हाँ दोस्तों, जे तुसी भी सुनना चाहते हो, जे अपनी मनपसंद का गाना करना चाहते हो, किसी बर्थडे एनिवर्सरी विश या देना चाहते हो, किसी कोई सुनेहा या करना चाहते हो साढ़े नाल गलबात, तो यह सारा कुछ कर सकते हो जी एस एम एस करके। एस एम एस करने लिए नंबर है 04397997 04397997 हूँ वेला हो गया जी एक होर वकवा लैन का, मिलते हैं जी इस छोटे जे ब्रेक दे उस पर।
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
5: SBS फूड द्वारा दुनिया भर के खाने अपनी रसोई में लियाओ। 7000 तो भी ज्यादा खाने बारे जानकारी वीडियोस और लेखों के रूप में संभाली हुई है sbs.com.au/food।
6: किसी भी मोबाइल डिवाइस से शानदार कहानियां मुफ्त सुनो sbs.com.au/punjabi जाओ या हुणे ही SBS रेडियो ऐप डाउनलोड करो। SBS रेडियो ऐप नू आज ही डाउनलोड करो ते अपने पसंदीदा प्रोग्रामां दा आनंद माणो। इस नू ऐप स्टोर चां गूगल प्ले तों मुफ्त प्राप्त करो।
0: वक्फे तो बाद एक बार फिर तो बहुत बहुत स्वागत है तुहाडा तुहाडे अपने SBS पंजाबी प्रोग्राम विच जिन्हों तुसी सुन रहे हो मेरे शायना कालरा दे नाल। दोस्तों SBS पंजाबी एक नवी पॉडकास्ट सीरीज़ लेके आया है जिसका नाम है अखाण कहानी। इस राही असी भुले विसरे उन्हां अखाणा बारे गल करांगे जो कि साडी बोली का आम जिहा हिस्सा होया करदे सी पर हुण नहीं हुंदे। ते नाल ही आपां लैंदे पंजाब दा रुख करदे हां जी ते जाणदे हां अज दा की अखाण है, उहदा की ओरिजिन है और की हिस्टरी है, तो अज के जमाने विच भी की है रेलेवेंस। रुख करदे जी लेंदे पंजाब दा ते सुनदे अज दा अखाण।
7: SBS पंजाबी दे सब सत्कारयोग सुनने वालियां दी सेवा च मैं मसूद मल्ली अज दी अखाण कहानी लैके हाजिर हाँ। और सियाणप दे नाल भरियां अखाणा दे पिछे लुकियां कहानियां उन्हां दे कारण ने जिहड़े उन्हां दे लोप आउण लई साडे नाल मौजूद हुंदे ने। अखाणा दे उत्ते महान काम करन वाले एहसान बाजवा जी। एहसान बाजवा जी, अज दी इस अखाण कहानी च SBS पंजाबी ते आप जी दा सब स्रोतियां दे सामने बहुत निघा जिहा स्वागत है
8: जी। धन्नवाद जी, धन्नवाद मल्ली साहब, जिउंदे वास्ते रहो, खैर होवे जी। मेरा भी बड़ा सलाम, नमस्कार, सत श्री अकाल जी।
7: बहुत धन्नवाद बाजवा साहब, ते इजाजत होवे ते फिर अज दे खाण नू धरां मैं तुहाडे सामने।
8: जी जी जी जी।
7: बाजवा साहब, कहा जांदा है कि भा भुखियां ने वधाए ने, करिया जे सराईदार।
8: हां जी, असल जी वेखो ना, भा आंदे ने मुल नू, कीमत नू, प्राइस जिन्नू अंग्रेजी चांदे ने
7: जी।
8: ते इकोनॉमिक्स दा बड़ा वड्डा असूल है कि जदों किसी शय दी डिमांड वधेगी ना
7: जी जी,
8: ते सप्लाई थोड़ी होएगी
7: जी जी,
8: सप्लाई थोड़ी होएगी, डिमांड वध जाएगी, उन्हों लैन वाले लोग ज्यादा होंगे, भुखे तो मुराद लैन वाले।
7: ठीक है,
8: किसे शायद ही तलब जेड़ी है उदी मंग बहुत ज्यादा वध जाए ते वो मार्केट च घट होए ते फिर उदा रेट जेड़ा ना लोग जेड़े ने ना फिर साडे ए स्टॉकिस्ट वो चीजा नू ओले छप्पे कर लेंदे ने और करके ते फिर वो आंदे ने जी चीज साडे को थोड़ी है, वो जदो थोड़ी उन्हें आखना है ते उन्होंने मुल वधा देना है, मिलदी नहीं पई पे आंदे हो भाई यार तुहाडे ना को तलक है, असी तुहानू ते दे छड़ने सारयां दे सामने दुकान नहीं खोलनी, ਪਿਛਲੇ ਪਾਸਿਓਂ ਬੂਹਾ ਖੋਲ ਕੇ ਤੇ ਕਰ ਤੂੰ ਇਸ ਤਰ੍ਹਾਂ ਕਰਕੇ। ਗੱਲ ਇਹ ਹੈ ਕਿ ਜਿਹੜਾ ਭੁੱਖ ਨਾ ਮੁਆਸ਼ਰੇ ਦਾ ਬੜਾ ਵੱਡਾ ਪਾਪ ਏ
7: ਜੀ,
8: ਤੇ ਇਸ ਵਾਸਤੇ ਜਦੋਂ ਜਿਹੜੇ ਮੁਆਸ਼ਰੇ ਚ ਵੀ ਭੁੱਖ ਹੋਵੇਗੀ ਥੋੜਾ ਹੋਣਗੀਆਂ, ਲੋੜਾਂ ਹੋਣਗੀਆਂ ਇੰਨੀਆਂ ਜ਼ਿਆਦਾ ਕਿ ਉਹ ਪੂਰੀਆਂ ਨਹੀਂ ਹੁੰਦੀਆਂ ਹੋਣਗੀਆਂ। ਵੇਖੋ ਨਾ, ਤੁਹਾਡੀ ਤਾਲੀਮ ਪੜ੍ਹਾਈ ਦਾ ਮਾਮਲਾ, ਤੁਹਾਡੀ ਸਿਹਤ ਦਾ ਮਾਮਲਾ, ਤੁਹਾਡੇ ਖਾਣ ਪੀਣ ਦਾ ਮਾਮਲਾ, ਇਹ ਰਿਆਸਤ ਦੀ ਜ਼ਿੰਮੇਦਾਰੀ ਹੈ, ਸਟੇਟ ਦੀ।
7: ਜੀ ਜੀ।
8: ਔਰ ਜਿਹੜੀ ਸਟੇਟ ਪੂਰੀ ਨਹੀਂ ਕਰਦੀ ਔਰ ਉਸ ਮੁਆਸ਼ਰੇ ਦੇ ਵਿੱਚ ਭੁੱਖੇ, ਤੇ ਜਦੋਂ ਭੁੱਖ ਹੋਵੇਗੀ ਤੇ ਫਿਰ ਉਹਨੇ ਆਖਿਆ ਸੀ ਇਹ ਸਲੀਮ ਕਾਸ਼ਰ ਦਾ ਸ਼ੇਰ ਹੈ ਕਿ ਢਿੱਡ ਦੀ ਅੱਗ ਪਈ ਤਨ ਲੂੰਦੀ ਏ, ਸੋਚਾਂ ਦੀ ਅੱਗ ਰੂਹ ਨੂੰ ਸਾੜੇ, ਤਰਲੇ ਕਰ ਕਰ ਹਾਰ ਗਿਆ ਵਾ, ਇੱਕ ਬੁੱਝਦੀ ਇੱਕ ਬਲ ਜਾਂਦੀ ਏ।
7: ਤੇ
8: ਫਿਰ ਇਹ ਜਿਹੜਾ ਨਾ ਮੁਆਸ਼ਰਾ, ਮੁਆਸ਼ਰੇ ਦੇ ਅੰਦਰ ਫਿਰ ਜਦੋਂ ਭੁੱਖ ਹੀ ਭੁੱਖ ਹਰ ਪਾਸੇ ਹੋਏਗੀ ਤੇ ਉਹਦੇ ਤੋਂ ਬਾਅਦ ਫਿਰ ਭਾਅ ਵਧਣਗੇ। ਵੇਖੋ ਨਾ, ਇੱਕ ਤੇ ਬੰਦੇ ਕੋਲ ਵਸੀਲਾ ਕੋਈ ਨੀ,
7: ਜੀ ਜੀ,
8: ਦੂਜਾ ਉਹਦੇ ਵਸੀਲੇ ਸਾਰੇ ਖੋਲੇ ਗਏ ਨੇ।
7: ਹਾਏ ਹਾਏ।
8: ਹਾਂਜੀ, ਉਹਦਿਆਂ ਵਸੀਲਿਆਂ ਦੇ ਮੱਲਾਂ ਮਾਰ ਲਈਆਂ ਨੇ, ਚਾਤਰਾਂ ਨੇ, ਚਲਾਕਾਂ ਨੇ, ਜਿਹੜੇ ਅੱਗੋ ਪਿੱਛੋਂ ਚੋਰਾਂ ਚਕਾਰਾਂ ਨਾਲ ਸਾਰੇ ਮਿਲ ਮਿਲਾ ਕੇ, ਤੇ ਫਿਰ ਉਹ ਵਿਚਾਰੇ ਸਾਰੇ ਢਿੱਡ ਦੀ ਅੱਗ ਤੇ, ਢਿੱਡ ਦਾ ਤੰਦੂਰ ਜਿਹੜਾ ਨਾ ਇਹਦੇ ਵਿੱਚ ਤੇ ਰੋਟੀ ਪਾਣੀ ਹੈ।
7: ਹਾਂਜੀ,
8: ਜਿਵੇਂ ਸੁਤਰਾ ਸ਼ਾਹ ਨੇ ਕਿਹਾ ਸੀ ਕਿ ਧਿਆਨ ਗਿਆਨ ਸਭ ਸੁਤਰਿਆ ਦੂ ਟਾਪਾਂ ਦੇ ਹੇਠ, ਤੇ ਜੇ ਯਕੀਨ ਨਹੀਂ ਆਉਂਦਾ ਤੇ ਭੁੱਖਿਆਂ ਰਹਿ ਕੇ ਵੇਖ।
7: ਵਾਹ
8: ਜੀ।
7: ਬਾਜਵਾ ਸਾਹਿਬ, ਬਾਬਾ ਫਰੀਦ ਜੀ ਦਾ ਵੀ ਤਾਂ ਸ਼ਲੋਕ ਹੈ ਨਾ ਕਿ ਪੰਜ ਰੁਕਾਂ ਨੇ ਇਸਲਾਮ ਦੇ, ਛੇਵਾਂ ਫਰੀਦ ਦਾ ਟੁੱਕ, ਜੇ ਨੇ ਲੱਭਦਾ ਛੇਵਾਂ ਤੇ ਪੰਜ ਵੀ ਜਾਂਦੇ ਮੁੱਕ।
8: ਹਾਂ ਬਿਲਕੁਲ, ਜੇ ਨਾ ਹੋਵੇ ਟੁੱਕ ਤੇ ਸਭ ਕੁਝ ਜਾਵੇ ਮੁੱਕ।
7: ਬਿਲਕੁਲ ਜੀ ਬਿਲਕੁਲ। ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਸਾਡਾ ਅੱਜ ਦਾ ਅਖਾਣ ਹੈ ਭੁੱਖਿਆਂ ਨੇ ਵਧਾਏ। ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਲੋ ਪਾਈ ਬਾਜਵਾ ਸਾਹਿਬ ਕਿ ਰਿਆਸਤ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ, ਜਦੋਂ ਰਿਆਸਤ ਨਲਾਇਕੀ ਵਿਖਾਏ, ਉਹਦੇ ਤੋਂ ਵਾਂਝੀ ਹੋ ਜੇ, ਬੇਵੱਸ ਹੋਏ, ਤੇ ਫਿਰ ਖੇਡ ਕੁਝ ਲੋਕਾਂ ਦੇ ਹੱਥਾਂ 'ਚ ਆ ਜਾਂਦੀ ਹੈ, ਜਿਹੜੇ ਫਿਰ ਆਮ ਲੋਕਾਂ ਦੀ ਭੁੱਖ ਦੇ ਨਾਲ ਖੇਡਦੇ ਆ, ਫਾਇਦਾ ਚੁੱਕਦੇ
8: ਆ ਤੇ ਆਪਣੇ ਸਿਰ 'ਚ ਪਾਈ, ਫਿਰ ਉਹ ਇਹ ਗੱਲ ਬਣ ਜਾਂਦੀ ਹੈ। ਔਰ ਜਿਹੜੀ ਸਰਕਾਰ ਹੈ ਨਾ ਜੀ, ਇਹ ਕੰਮ ਸਰਕਾਰਾਂ ਦੇ ਨੇ ਕਿ ਤੁਹਾਡੀ ਜ਼ਿੰਦਗੀ ਦਾ, ਤੁਹਾਡੀ ਜ਼ਿੰਦਗੀ ਦੀ ਸਿਕਿਉਰਿਟੀ, ਤੁਹਾਡੀ ਰੋਟੀ ਦਾ ਇੰਤਜ਼ਾਮ, ਤੁਹਾਡੇ ਬੱਚਿਆਂ ਦੀ ਤਾਲੀਮ ਦਾ ਇੰਤਜ਼ਾਮ, ਪੜ੍ਹਾਈ ਦਾ, ਸਿੱਖਿਆ ਦਾ, ਵਿੱਦਿਆ ਦਾ, ਤੁਹਾਨੂੰ ਰੁਜ਼ਗਾਰ ਦੇਣ ਦਾ,
7: ਠੀਕ ਹੈ,
8: ਇਹ ਸਾਰੇ ਮਾਮਲਿਆਂ ਦੀ ਸਰਕਾਰ ਜਿਹੜੀ ਹੈ ਨਾ ਉਹ ਜ਼ਿੰਮੇਦਾਰ ਹੋਣੀ ਚਾਹੀਦੀ ਹੈ, ਰਿਸਪਾਂਸੀਬਲ ਹੋਣੀ ਚਾਹੀਦੀ ਹੈ। ਅਗਰ ਉਹ ਨਹੀਂ ਹੁੰਦੀ ਤੇ ਫਿਰ ਉਹ ਸਰਕਾਰ ਹੋਣ ਦੇ ਮਿਆਰ ਤੇ, ਉਹਦੇ ਤੁਲ ਤੇ ਪੂਰੀ ਨਹੀਂ ਉਤਰ।
7: ਬਿਲਕੁਲ ਠੀਕ ਹੈ। ਸਾਡਾ ਅੱਜ ਦਾ ਅਖਾਣ ਹੈ ਭਾ ਭੁੱਖਿਆਂ ਨੇ ਵਧਾਏ ਨੇ, ਸਾਡੇ ਨਾਲ ਇਹਸਾਨ ਬਾਜਵਾ ਸਾਹਿਬ। ਬਾਜਵਾ ਸਾਹਿਬ, ਇਹਦੇ ਤੋਂ ਇਹ ਵੀ ਮੁਰਾਦ ਲਈ ਜਾ ਸਕਦੀ ਹੈ ਕਿ ਜੋ ਡਿਮਾਂਡ ਹੈ, ਜੋ ਸਪਲਾਈ ਹੈ, ਉਹਦੇ ਚ ਫਰਕ, ਇਹਦੇ ਤੇ ਉਤਰਦਾ ਪੂਰਾ ਇਹ ਅਖਾਣ?
8: ਹਾਂਜੀ ਹਾਂਜੀ ਬਿਲਕੁਲ ਉਤਰਦਾ ਜੀ। ਮੈਂ ਇਕਨੋਮਿਕ ਚ MA ਕੀਤਾ ਹੈ ਭਲਿਆਂ ਸਮਿਆਂ ਦਾ,
7: ਬੱਲੇ ਬੱਲੇ,
8: ਤੇ ਉਹਦੇ ਚ ਸਪਲਾਈ ਤੇ ਡਿਮਾਂਡ ਦੀ ਥਿਊਰੀ ਨਾਲ ਜਿਹੜੇ ਰੇਟ ਨੇ ਨਾ, ਰੇਟ ਦਾ ਜਿਹੜਾ ਤਯਨ ਹੈ ਨਾ, ਇਹ ਤੇ ਕਰਦੀ ਹੀ ਡਿਮਾਂਡ ਤੇ ਸਪਲਾਈ ਹੈ। ਵੇਖੋ ਨਾ, ਮਾਰਕੀਟ ਕੋਈ ਸ਼ਾਇਦ ਲੱਭਦੀ ਨਹੀਂ, ਹਾਂਜੀ, ਤੇ ਲੋਕ ਉਹਨੂੰ ਲੱਭਣ ਵਾਸਤੇ ਜਿਹੜੀ ਉਹਨਾਂ ਦੀ ਜ਼ਰੂਰਤ ਹੈ। ਵੇਖੋ ਨਾ, ਖਾਣ ਪੇਟ ਦੇ ਜਿਹੜੀ ਸ਼ਾਇਦ ਪਾਣੀ ਹੈ, ਤੁਹਾਡੀ ਕਣਕ ਹੈ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਜਾਂ ਰੋਟੀ ਨਾਲ ਜੁੜੀ ਕੁਛ ਹੈ, ਉਹ ਮਾਰਕੀਟ ਚ ਅਗਰ ਲੱਭਦੀ ਨਹੀਂ ਪਈ ਜਾਂ ਉਹਨੂੰ ਜਾਣ ਬੁੱਝ ਕੇ ਅਗਾਂਹ ਪਿੱਛਾ ਕਰਤਾ ਗਿਆ, ਸ਼ਾਰਟ ਕਰ ਦਿੱਤਾ ਗਿਆ, ਜਿਸ ਤਰ੍ਹਾਂ ਇਹ ਸਟਾਕਿਸਟ ਲੋਕ ਜਿਹੜੇ ਨੇ ਚਾਤਰ ਚਲਾ ਕੇ, ਕੈਪੀਟਲਿਸਟ ਲੋਕ ਜਿਹੜੇ ਸਰਮਾਇਆਦਾਰ ਨੇ, ਜਿਸ ਤਰ੍ਹਾਂ ਕਰਦੇ ਨੇ, ਤੇ ਉਹ ਫਿਰ ਵਿਚਾਰੇ ਮਾੜੇ ਲੋਕ ਤੇ ਮਹਿੰਗੀ ਲੈਣ ਨੂੰ ਵੀ ਤਿਆਰ ਹੋ ਜਾਣਗੇ ਨਾ।
7: ਏਦਾਂ ਜੀ,
8: ਢਿੱਡ ਦੇ ਤੰਦੂਰ ਚ ਰੋਟੀਆਂ ਤੇ ਪਾਣੀਆਂ ਨੇ, ਉਹ ਫਿਰ ਚੀਜ਼ ਮਹਿੰਗੀ ਲੈਣ ਲਈ ਤਿਆਰ ਹੋ ਜਾਣਗੇ। ਉਹ ਜਦੋਂ ਮਜਬੂਰੀ ਨਾਲ ਮਹਿੰਗੀ ਲੈਣ ਨੂੰ ਤਿਆਰ ਹੋਣਗੇ, ਤੇ ਉਹ ਜਿਹੜਾ ਸਰਮਾਇਆਦਾਰ ਹੈ ਉਸੇ ਗੱਲ ਨੂੰ ਆਪਣਾ ਭਾਅ ਸਮਝ ਲੇਗਾ, ਮੇਰਾ ਭਾਅ ਵੱਧ ਗਿਆ, ਤੇ ਹੁਣ ਜਿਹੜਾ ਹੋਰ ਵੀ ਗੁਆਏਗਾ ਉਹਨੂੰ ਆਖੇਗਾ ਜੀ ਉਹ ਫਲਾਣਾ ਮੇਰੇ ਕੋਲ ਫਲਾਣੀ ਸ਼ਾਇਦ ਇਸ ਭਾਅ ਲੈ ਕੇ ਗਿਆ, ਹਾਂਜੀ ਮੈਂ ਤੈਨੂੰ ਕਿਵੇਂ ਸਸਤੀ ਦਿਆਂ।
7: ਬਿਲਕੁਲ ਠੀਕ, ਬਿਲਕੁਲ ਠੀਕ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਇਹਸਾਨ ਬਾਜਵਾ ਸਾਹਿਬ ਕਿ ਅੱਜ ਦੀ ਅਖਾਣ ਕਹਾਣੀ ਚ ਤੁਸੀਂ ਅਖਾਣ ਭਾ ਭੁੱਖਿਆਂ ਨੇ ਵਧਾਏ ਇਹਦਾ ਬੜਾ ਵਿਸਤਾਰ ਨਾਲ ਨਿਤਾਰਾ ਕੀਤਾ। ਅਸੀਂ ਆਉਂਦੀ ਮੁਲਾਕਾਤ ਤੱਕ ਲਈ ਤੁਹਾਥੋਂ ਇਜਾਜ਼ਤ ਚਾਹੁੰਦੇ ਹਾਂ
8: ਜੀ। ਮਿਹਰਬਾਨੀ, ਧੰਨਵਾਦ ਜੀ, ਧੰਨਵਾਦ।
7: ਮਸੂਦ ਮੱਲੀ ਨੂੰ ਵੀ ਇਜਾਜ਼ਤ ਦਿਓ, ਫਿਰ ਮਿਲਾਂਗੇ SBS ਪੰਜਾਬੀ ਤੇ।
0: ਜੀ ਹਾਂ ਦੋਸਤੋ, ਲਹਿੰਦੇ ਪੰਜਾਬ ਤੋਂ ਜਿਹੜੀ ਆਪਾਂ ਇਹ ਨਵੀਂ ਲੜੀ ਸ਼ੁਰੂ ਕੀਤੀ ਹੈ, ਜਿਹਨੂੰ ਅੰਗਰੇਜ਼ੀ 'ਚ ਕਹਿ ਲਈਏ ਕਿ ਪੋਡਕਾਸਟ ਸੀਰੀਜ਼ ਸ਼ੁਰੂ ਕੀਤੀ ਹੈ, ਉਹ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜਣਾ ਜੀ 0439797967। 0439-799-767 ਦੇ ਉੱਤੇ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੀ ਵੈਬਸਾਈਟ sbs.com.au/punjabi ਉੱਤੇ ਜਾ ਕੇ ਸਾਡੀ ਸਾਰੀਆਂ ਪੇਸ਼ਕਾਰੀਆਂ ਦੇਖ ਸਕਦੇ ਹੋ, ਸੁਣ ਸਕਦੇ ਹੋ, ਪੜ੍ਹ ਸਕਦੇ ਹੋ। ਅਤੇ ਜੇ ਤਾਂ ਤੁਸੀਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਪ੍ਰਾਪਤ ਕਰਦੇ ਹੋ ਤਾਂ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਵੀ SBS ਪੰਜਾਬੀ ਨੂੰ ਜ਼ਰੂਰ ਫੋਲੋ ਕਰੋ ਜੀ। ਅਤੇ ਹਮੇਸ਼ਾ ਵਾਂਗ ਸੁਣਦੇ ਰਹੋ ਤੁਹਾਡਾ ਆਪਣਾ SBS ਪੰਜਾਬੀ। ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਵਿਦਾ ਲੈਣ ਦਾ। ਮਿਲਾਂਗੇ ਸੋਮਵਾਰ, ਅਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4-5 ਰੇਡੀਓ 'ਤੇ ਜਾਂ ਸਪੋਟੀਫਾਈ 'ਤੇ, ਜਾਂ ਤੁਸੀਂ ਜਿੱਥੋਂ ਵੀ ਆਪਣੇ ਪੋਡਕਾਸਟ ਸੁਣਦੇ ਹੋ ਸਾਡੇ ਨਾਲ ਜ਼ਰੂਰ ਜੁੜਨਾ। ਰੱਖੋ ਆਪਣਾ ਖਿਆਲ, ਸੁਣਦੇ ਰਹੋ ਜੀ SBS ਪੰਜਾਬੀ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।

0: Your news from here and hits from home. SBS South Asian.
1: ਛੱਡ ਕੇ ਡਰਾਈਵਰੀ ਕੋਈ ਜੌਬ ਲੱਗ ਜਾ ਚੰਨਾ ਪ੍ਰੋਫੈਸ਼ਨ ਕੋਈ ਹੋਵੇ।